0: ਐਵੇਂ ਮਾਂ ਲਾਵੇ ਜਹਾਲ ਦੇਨ ਹਾਸ ਕੋਲਾਂ
1: ਅਡਵਾ ਐਮਨ ਦੇਨ ਰਮ ਮਾ ਵਰ ਬੜ ਸੁਪਰੀ ਯਾ ਰਮ
0: ਓਕੇ ਐਵੇਂ ਮਾਂ ਲਾਵੇ ਜਹਾਲ ਦੇਨ ਵਕਿ ਲਾਣ ਇੰਗੇ

0: ਇਹੀ ਤੇਰੇ ਨੇ ਤਿਬੈ ਮੀਹੁੰਗੇ ਨਫਸ ਤੰਗ ਇਹ ਦੇਹਾ ਕਮੇ ਇਦਵਹੂੰ ਤਿਬੈ ਮੀਹੁੰ ਨੱਠਕਾਵੇ ਅਧਿ ਉਫਲਾਈ ਆਰਾਮਗੇ ਤੇਰੇ ਤਿਬੈ ਮੀਹੁੰ ਦੰਨਵਾਹਾ ਕਮੇ ਤਿਬੈ ਮੀਹੁੰ ਨਵੇ
1: ਨੁਜ਼ੁਲੰ ਮਿਨ ਗਫੂਰਿਰ ਰਹੀਮ
0: ਗਿਨਾ ਗਿਨੈ ਫਾਫ ਫੁਸਵ ਰਹੀਮ ਵੰਤ ਖਲਿਗੇ ਮਹਿਮਾਨ ਦਾਰੀਗ ਗੁਤਵੇ
2: ਦਿਵੇ ਐਫਐਮ ਦਿਵੇ ਨਾਇਕ ਨੋਦੀ ਹੈ 1 ਮੈਗਾਹਰਟਜ਼।

0: ਹਿਮਬਿਹਿ ਰੱਖਾ ਤਿਰਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗਿੰ ਅੱਦੋਵੂੰ
1: ਕੈਸਾ ਕਿੰਬੀ ਅਲਾਣਮਾ ਅੰਗਿਆ ਨੇਫੇ ਨਿਵਾਕੁਰੂੰ
0: ਹਿਮਬਿਹਿਗੇ ਐਵਸ ਅਲਾਮਾਤੇ ਹੁਰਣਮਾ ਮਾਸਕ ਐਲੂੰ
1: ਅਦਿ ਹਿਮਬਿਹਿਗੇ ਅਲਾਮਾਤੇ ਹੁਰਣਮਾ ਇਕਹਿਰਿਵੂੰ
0: ਹਿਮਬਿਹਿਗੇ ਅਲਾਮਾਤੇ ਫੇਣਿਜਨਮਾ ਲਸਨੁ ਕੁਰਵਾ ਸਿਹਿ ਫਰਵਾ ਹੋਦਵਾ
2: ਮੀਲਮ ਹਲਤਿਫ ਲਮ

0: Det är FM. Nu är det här 1 megahertz.
1: ਦੇਹਸ ਹਵਨਾ ਹਰ ਨਿਰਨੁ ਹਿੰਦੀ ਫਿਲਮ ਅਕਸਰ ਗੇ ਹਿਮਨਾਫਵਾ ਜਲਕ ਦਿਕਲਾਜਾ ਮਿਲਾਵੇ ਕੀ ਹਿਮੇਸ਼ ਰੇਸ਼ਮੀਆ ਕੇ ਐਮੇ ਕਾਮਿਆ ਪੇ ਲਵਾ ਨੀ ਇਹਾਰੁਗੇ ਐਮੇ ਮਸ਼ਹੂਰ ਰਿੰਗਟੋਨ ਗੇ ਤੁਰੁਂ ਰੇਡੀਓ ਤਕੁਂ ਐਮੇ ਗਿਨੈਂ ਇਵੁਨ ਲਵਿਸ ਮੇ ਹਿਮੇਸ਼ ਕੀ ਆਡਾ ਮੇ ਦੁ ਬਾਇਮ ਹੁ ਫਾੜੁ ਕੀ ਨਾਮ ਵਿਸ ਆਮੋ ਕੇ ਮੇ ਦੁ ਗਾ ਕਲਬ ਮਿਊਜ਼ਿਕ ਗੇ ਗੋਤ ਗ ਮਿਲਾਵਾ ਵਾਰ ਬੋੜਾ ਮਕਬੂਲ ਵੀ ਮਿਲਾਵਿਆ ਗੁਲੇ ਗੁਤੂ ਗੁਜਰਾਤ ਕੇ ਅਵਸ਼ੇਕ ਗ ਰੂਹਾਨੀ ਵਾਹਕਤ ਕੇ ਫਿਤਰੁਨ ਨਾਮ ਵਿਸ ਹਿਮੇਸ਼ ਕੇ ਤਫਾਤ ਵਾਡਾ ਇਲੈਕਟ੍ਰੋਨਿਕ ਮਿਊਜ਼ਿਕ ਕੇ ਸਬੁਂ ਮਿਲਾਵਵੀ ਏਰੁ ਅਡਵਾਹਾਨੁਲਾ ਨੁਦਾਨ ਲਵੇਕਾ

0: دي اللي هي اف ام نوديها كم ميجا هرتز.
1: ਦੇਹਾ ਹੁ ਕੇ ਹਰਤੋ ਗੇ ਐਮ ਨੂਫੂਸ ਕਾ ਦਲਵਤੋ ਗੇ ਲਿਸਟਿੰਗ ਇਕੁਲਵਾ ਲੈਰੋ ਆਦਤ ਹਿਮਣਾ ਨੁਲਾ ਮੀ ਲਿਸਟ ਫੁਰੀ ਹਮੇ ਨੁਆਨ ਕਈਆ ਗੀ
2: ਜੁਦਾਓਗੇ ਮੁਝ ਮੇ ਕਹੀ ਬਾਕੀ ਹੈ
1: ਦੇਹਾਸ ਫਸਵਨਾ ਹਰੋ ਨੇਰੁਨੋ ਕਾਲੀਯੁਕ ਫਿਲਮੋਂ ਬੋਲੀਵੁੱਡ ਤਾਰਫੀ ਮੀ ਲਵੇ ਕੀ ਹਕੀਕਤੁ ਗੇ ਏਗੇ ਕੁਰਿਨ ਪਾਕਿਸਤਾਨ ਗੇ ਮਿਊਜ਼ਿਕ ਇੰਡਸਟਰੀ ਗਾ ਬੋੜੋ ਮਕਬੂਲ ਕਮੇ ਹੋਦਾ ਫਵਾ ਲਵੇ ਮੇ ਆਤਿਫਸਤਮ ਗੇ ਜਜ਼ਬਾਤੀ ਅਡਾ ਏਨਾ ਗੇ ਹਿੱਗਿਆਂ ਵੋਕਲ ਟੈਕਸਚਰ ਮੁਲੀ ਦੁਨੀਏ ਦੱਖਾ ਲਿਲਾਵਾ ਇੰਡੀਆ ਯਾ ਪਾਕਿਸਤਾਨ ਗੇ ਮਿਊਜ਼ਿਕ ਚਾਰਟੋ ਗੇ ਗਦਫਹਿਗ ਦਿਆਹਰਵਰੇ ਗਿਨਾ ਦੁਵਹੁ ਮਿਲਾਵਾ ਦੇਮਿਓਈ ਮਿਲਾਵੇ ਕੋ ਬੋਲੀਵੁੱਡ ਸੂਫੀ ਰੋਕ ਕੇ ਆਓ ਏਵਰੇਂ ਐਸ ਮਿਊਜ਼ਿਕੀ ਦਾਇਰੇਂ ਇੰਗਿਲਾਬੀ ਬਦਲੇ ਕੇਨੋਵੀ ਆਤਿਫਸਤਮ ਜਲ ਬੈਂਡ ਗੇ ਗੋਹਰ ਮੁਮਤਾਜ਼ਾ ਦੇਮੇਦੁ ਕੋਪੀਰਾਈਟ ਕੇ ਬੋੜ ਮਸਲੇ ਜਿਹਨੂ ਨੰਵਿਸ ਇਹ ਹੁਰੀਹਾ ਹਿਆਲ ਤਫਾਤ ਮੁੰਤਕਵਰੇ ਮਿਲਾਵਾ ਗੇ ਮਕਬੂਲ ਕਮਾ ਬੋੜ ಮಿಲವಾಗಿ ಹಿಮನೆ ಹಿದ್ದತಿ ಗಿಟಾಗೆರಾಗ ಲೋಬಿಗೆ ರಿಹುಂತ ಬಯಾಂಕೊದ್ದೆ ಲೆಂವಿರಿಕಂಗೆ ಸಬುಂ ಮೀ ಮಿಯದಾ ಹಮೆಯವೆಸ್ ಬ್ರೇಕಪ್ ಎಂತಮ್ಮೆಗೆ ಗೊತುಗ ಫಾಹಕ್ಕೊಲವೆ ಲವೆ ಕೊಮೆ ಮೀಹಕ್ವೆಸ್ ಎಮಿಹಿಗೆ ಹಯಾತುಗೆ ಕೊಮೆವೆಸ್ ಹಿಸಾಬೆಗ್ಗ ಮಿ ಲವೆಯ ಗುಳುವಾಲವೇನೆ ಇಹುಸಾಸ್ತಕ್ಕೆ ಹುಣ್ಣಾಣಿಕೈಯಗಿ